ਦੇਖੇ ਬਸਮਾ ਸੁਰੀ ਆਰੀ ਦੇਖੇ ਬਸਮਾ ਸੁਰੀ ਆਰੀ ਪਾਰਾ ਸਰਚੇ ਮੁਨੀ ਉਦਾ ਲੱਕੇ ਨਿਆਰੇ ਜਮਦਗਨੀ ਕੇ ਪਰਸਰਾਮ ਹਰੀ ਠਗਲੀਏ ਬਣ ਕੇ ਪਿਆਰੇ ਸ਼੍ਰੀ ਕਿਰਸ਼ਨੀ ਖੁਬ ਜਾਨ ਮੋਹੇ ਜੋ ਯੋਗ